0: ਬਸ ਮੈਂ ਸਾਨ ਲਿਸ ਕੇ ਬਾਸ ਮੈਂ ਪਿਆਰ ਸਵਾਰ ਔਰ ਮੋਨਾਲੀ ਠਾਕੁਰ ਕੀ ਆਵਾਜ਼ ਮੇਂ ਇਹ ਖੂਬਸੂਰਤ ਗਾਣਾ
1: ਮੈਂ ਤੁਮ ਸੇ ਪਿਆਰ ਕਿਤਨਾ ਯੇ ਹਮ ਨਹੀਂ ਜਾਣਤੇ ਮਗਰ ਜੀ ਨਹੀਂ ਸਕਦੇ
0: ਕ੍ਰੇਜ਼ੀ ਬੀਟਸ ਚੱਲ ਰਹੀ ਹੈ ਇਸ ਗਾਣੇ ਮੇਂ ਨਹੀਂ
2: ਅਬ ਤੋ ਮੇਰਾ ਦਿਲ ਜਾਗੇ ਨਾ ਸੋਤਾ ਹੈ ਕਿਆ ਕਰੂੰ
0: ਕੁਛ ਕੁਛ ਹੋਤਾ ਹੈ ਰਾਹੁਲ ਤੁਮ ਨਹੀਂ ਸਮਝੋਗੇ ਆਲ ਦੀਸ ਅਮੇਜ਼ਿੰਗ ਟ੍ਰੈਕਸ ਆਰ ਕਮਿੰਗ ਅਪ ਯੋਰ ਵੇ ਸਟੇ ਟਿਊਨ ਐਂਡ ਜੀ ਬਿੰਦਾਸ

0: ਸਿਕਾ ਜੀ ਮੈਂ ਹਾਂ ਹਰਭਜਨ ਮਾਨ
1: ਭਜਨ ਮਾਨ
0: ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM
1: ਜੀਓ ਬਿੰਦਾਸ
2: ਆਲਿਫ ਸੁਨੋ ਰੇਡੀਓ ਨੈਟਵਰਕ ਕਤਰਸ ਨੰਬਰ 1 ਏਸ਼ੀਅਨ ਰੇਡੀਓ ਨੈਟਵਰਕ

दिल बेचारा फिल्म से तारे गिन, खूबसूरत गाना। ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਬਹੁਤ